ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਰਸਾਨੀ ਵੰਸਰ ਓਵਰਐਮ ਤੇ ਜਿਵਲਾ ਹੋ ਚੁੱਕਿਆ। ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਗੱਲ ਭਾਰਤ ਦੀ ਕਰਦੇ ਹਾਂ, ਜਿੱਥੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਅਪਰਾਧਿਕ ਅਦਾਲਤ ਦੀ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ, ਸੰਜੇ ਸਿੰਘ, ਵਿਨੈ ਮਿਸ਼ਰਾ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਖਿਲਾਫ਼ ਵੀ ਅਪਰਾਧਿਕ ਅਵਮਾਨਨਾ ਦੇ ਨੋਟਿਸ ਜਾਰੀ ਕੀਤੇ ਗਏ ਨੇ। ਅਦਾਲਤ ਨੇ ਕਿਹਾ ਹੈ ਕਿ ਜੇ ਇਸ ਤੇ ਕਾਰਵਾਈ ਨਾ ਹੋਈ ਤਾਂ ਅਰਾਜਕਤਾ ਫੈਲ ਜਾਵੇਗੀ। ਅਦਾਲਤ ਨੇ ਕਿਹਾ ਹੈ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਅਦਾਲਤ ਨੂੰ ਸੰਬੋਧਿਤ ਆਪਣਾ ਪੱਤਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਨਤਕ ਕੀਤਾ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸੁਣਵਾਈ ਦੌਰਾਨ ਪੱਤਰ ਪੜ੍ਹ ਕੇ ਸੁਣਾਇਆ, ਜਿਸ ਵਿਚ ਉਨ੍ਹਾਂ ਦੇ ਸਾਹਮਣੇ ਹੋਣ ਵਾਲੀ ਕਾਰਵਾਈ ਦਾ ਬਹਿਸਕਾਰ ਕਰਨ ਦੀ ਗੱਲ ਕਹੀ ਗਈ ਸੀ। ਅਦਾਲਤ ਨੇ ਕਿਹਾ ਹੈ ਕਿ ਕਾਨੂੰਨੀ ਵਿਵਾਦ ਨੂੰ ਅਦਾਲਤ ਵਿਚ ਸੁਲਝਾਉਣ ਦੀ ਬਜਾਏ ਸੋਸ਼ਲ ਮੀਡੀਆ ਤੇ ਲੈ ਜਾ ਕੇ ਇਕ ਜਨਤਕ ਮੁਹਿੰਮ ਬਣਾਇਆ ਗਿਆ। ਜਸਟਿਸ ਨੇ ਕਿਹਾ ਕਿ ਕਾਲਜ ਦੇ ਦਿੱਤੇ ਗਏ ਭਾਸ਼ਣ ਦੀ ਵੀਡੀਓ ਨੂੰ ਅਸਲ ਸੰਦਰਭ ਤੋਂ ਹਟਾ ਕੇ ਇਸ ਤਰ੍ਹਾਂ ਫੈਲਾਇਆ ਗਿਆ ਕਿ ਲੋਕਾਂ ਵਿਚ ਨਿਆਂਪਾਲਿਕਾ ਖਿਲਾਫ਼ ਵੱਖਰੀ ਧਾਰਨਾ ਬਣੀ। ਅਦਾਲਤ ਦੇ ਬਿਆਨ ਮੁਤਾਬਿਕ ਪੱਤਰ ਤੇ ਫੈਲਾਈ ਗਈ ਸਮੱਗਰੀ ਤੋਂ ਲਗਦਾ ਹੈ ਕਿ ਇਹ ਕੇਵਲ ਇਕ ਜੱਜ ਖਿਲਾਫ਼ ਨਹੀਂ ਸਗੋਂ ਪੂਰੀ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਮੁਹਿੰਮ ਸੀ। ਕੋਰਟ ਨੇ ਕਿਹਾ ਹੈ ਕਿ ਕੁਝ ਲੋਕ ਰਾਜਨੀਤਿਕ ਪ੍ਰਭਾਵ ਅਤੇ ਜਨ ਸਮਰਥਨ ਰੱਖਦੇ ਹਨ, ਜਿਸ ਨਾਲ ਉਹ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਵਿਚ ਸਨ। ਉਧਰ ਈਰਾਨ ਜੰਗ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਵਿਚ ਇਕ ਹੋਰ ਗੁਜਰਾਤੀ ਕਾਰਗ ਜਹਾਜ਼ ਡੁੱਬ ਗਿਆ। ਹਾਜ਼ੀ ਅਲੀ ਨਾਮਕ ਜਹਾਜ਼ 13 ਮਈ ਤੇ ਸਵੇਰੇ ਓਮਾਨ ਦੇ ਸਮੁੰਦਰੀ ਖੇਤਰ ਵਿਚੋਂ ਲੰਘ ਰਿਹਾ ਸੀ ਜਦੋਂ ਇਸ ਨੂੰ ਡਰੋਨ ਜਾਂ ਮਿਜ਼ਾਇਲ ਵਰਗੇ ਹਥਿਆਰ ਨਾਲ ਟੱਕਰ ਮਾਰ ਦਿੱਤੀ ਗਈ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਪਰ ਓਮਾਨ ਤੱਟ ਰੱਖਿਅਕ ਨੇ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ। ਗੁਜਰਾਤ ਦੇ ਦੁਆਰਕਾ ਦੇ ਰਹਿਣ ਵਾਲੇ ਅਤੇ ਜਹਾਜ਼ ਮਾਲਕ ਸੁਲਤਾਨ ਮੁਹੰਮਦ ਅੰਸਾਰ ਨੇ ਦਸਿਆ ਕਿ MSV ਹਾਜ਼ੀ ਅਲੀ ਜਹਾਜ਼ ਬੇਰਾ ਪੋਰਟ ਤੋਂ ਸ਼ਾਰਜਾਹ ਜਾ ਰਿਹਾ ਸੀ। ਕਰੀਬ 3:30 ਵਜੇ ਓਮਾਨ ਤੇ ਸਮੁੰਦਰੀ ਤੱਟ ਨੇੜੇ ਦੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਕਰੂ ਮੈਂਬਰਾਂ ਮੁਤਾਬਿਕ ਜਹਾਜ਼ ਨਾਲ ਕਿਸੇ ਧਮਾਕੇ ਖੇਜ ਚੀਜ਼ ਦੇ ਟਕਰਾਉਣ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜਹਾਜ਼ ਵਿਚ ਲੱਗ ਗਈ ਹਾਲਾਤ ਵਿਗੜਦੇ ਦੇਖ ਸਾਰੇ 14 ਕਰੂ ਮੈਂਬਰ ਲਾਈਫ ਬੋਟਾਂ ਦੀ ਵਰਤੋਂ ਕਰਕੇ ਜਹਾਜ਼ ਤੋਂ ਬਾਹਰ ਨਿਕਲ ਆਏ। ਉਧਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵੱਲੋਂ ਪੰਜਾਬੀ ਵੈਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਗਸ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮੋਟੋ ਨੋਟਿਸ ਲਿਆ ਹੈ। ਇਸ ਵੀਡੀਓ ਵਿਚ ਅਦਾਕਾਰ ਯੋਗਰਾਜ ਸਿੰਘ ਤੇ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਵੀਡੀਓ ਵਿਚ ਵਰਤੀ ਗਈ ਭਾਸ਼ਾ ਨਾ ਸਿਰਫ਼ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ ਸਗੋਂ ਸਮਾਜ ਵਿਚ ਗਲਤ ਸੰਦੇਸ਼ ਵੀ ਫੈਲਾ ਰਹੀ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਕ ਸੀਨੀਅਰ ਪੁਲਿਸ ਅਧਿਕਾਰੀ ਰਾਹੀਂ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਕਿਹਾ ਹੈ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇ ਕਿ ਵੈਬ ਸੀਰੀਜ਼ ਦੀ ਵਰਤੋਂ ਸਮੱਗਰੀ ਕਿੰਨੀ ਹੱਦ ਤੱਕ ਔਰਤਾਂ ਦੀ ਅਪਮਾਨਤਾ ਕਰਦੀ ਹੈ ਤੇ ਇਹ ਕੀ ਇਸ ਨੂੰ ਕਾਨੂੰਨੀ ਉਲੰਘਣਾ ਹੋਈ ਹੈ ਇਸ ਨਾਲ। ਉਧਰ ਰਾਸ਼ਟਰੀ ਜਾਂਚ ਏਜੰਸੀ ਨੇ ਪੁਰਤਗਾਲ ਤੋਂ ਹਵਾਲਗੀ ਕੀਤੇ ਗਏ ਅੰਮ੍ਰਿਤਸਰ ਦੇ ਰਹਿਣ ਵਾਲੇ ਕਥਿਤ ਨਾਰਕੋ ਅੱਤਵਾਦੀ ਇਕਬਾਲ ਸਿੰਘ ਉਰਫ ਸ਼ੇਰਾ ਨੂੰ ਦਿੱਲੀ ਲਿਆਂਦਾ ਅਤੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ NIA ਦੇ ਨੂੰ 2 ਦਿਨਾਂ ਦਾ ਟਰਾਂਜ਼ਿਟ ਰਿਮਾਂਡ ਹੈਗਾ ਜਿਹੜਾ ਉਹ ਦੇ ਦਿੱਤਾ ਹੈ, ਜਿਸ ਤੋਂ ਬਾਅਦ ਏਜੰਸੀ ਉਸ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰੇਗੀ। NIA ਦੇ ਅਨੁਸਾਰ ਸ਼ੇਰਾ ਕਾਫ਼ੀ ਸਮੇਂ ਤੋਂ ਅਜਿਹੇ ਨੈਟਵਰਕ ਦਾ ਹਿੱਸਾ ਸੀ ਜੋ ਪਾਕਿਸਤਾਨ ਸਰਹੱਦ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਡਰੱਗਸ ਤੋਂ ਹੋਣ ਵਾਲੀ ਕਮਾਈ ਹਵਾਲਾ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਵਿਚ ਸਰਗਰਮ ਆਤੰਕਵਾਦੀ ਸੰਗਠਨਾਂ ਤੱਕ ਪਹੁੰਚਾਈ ਜਾਂਦੀ ਸੀ। ਏਜੰਸੀ ਦਾ ਦਾਅਵਾ ਹੈ ਕਿ ਇਸ ਪੈਸੇ ਦਾ ਇਸਤੇਮਾਲ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਆਤੰਕੀ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਂਦਾ ਸੀ। ਉਧਰ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ IED ਧਮਾਕੇ ਵਿਚ ਪੁਲਿਸ ਅਤੇ ਖੁਫੀਆ ਵਿੰਗ ਨੂੰ ਮਹੱਤਵਪੂਰਨ ਸੁਰਾਗ ਮਿਲੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਤੇ ਏਜੰਸੀਆਂ ਨੇ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਅਨਿਲ ਸ਼ਰਮਾ ਵਜੋਂ ਹੋਈ ਹੈ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੰਜਾਬ ਪੁਲਿਸ ਧਮਾਕੇ ਦੇ ਪਿੱਛੇ ਦੀ ਸਾਜਿਸ਼ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਮਾਸਟਰ ਮਾਈਂਡ ਨੂੰ ਦਿੱਲੀ ਵਿਚ ਹਿਰਾਸਤ ਵਿਚ ਲਿਆ ਗਿਆ। ਦਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਦੁਆਰਾ ਪੰਜਾਬ ਪੁਲਿਸ ਤੋਂ ਮਿਲੇ ਇਨਪੁੱਟ ਦੇ ਆਧਾਰ ਤੇ ਇਕ ਸਾਂਝੇ ਆਪਰੇਸ਼ਨ ਵਿਚ ਕੀਤੀ ਗਈ ਹੈ। ਇਸ ਮਾਮਲੇ ਦੇ ਧਾਰ IS ਨਾਲ ਜੁੜੇ ਹਨ।
ਤਾਂ ਹੁਣ ਤੱਕ ਦੀਆਂ ਅਹਿਮ ਖਬਰਾਂ ਵਿਚ ਬਸ ਇਹਨਾਂ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ ਅੰਸਰ ਹੋਵਾਨੇ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਹੈਲੋ, ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਰਸਵਾਨੀ ਵਨਸਰ ਆ ਰਹੇ ਹਾਂ ਤੇ ਜੀ ਅੱਜ ਸੰਦੇਸ਼ ਸ਼ਲਕ ਦੇ ਨਾਲ ਅਸੀਂ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਸੋਹਣਾ ਜਵਲਾ ਸ਼ੁਰੂ ਹੋ ਚੁੱਕਿਆ ਹੈ ਜੀ, ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਖਾਣਾ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀ ਬਰਸਵਾਨੀ ਵਨਸਰ ਆ ਰਹੇ ਹਾਂ ਸਾਡਾ ਫੇਸਬੁੱਕ ਪੇਜ ਹੈ ਜੀ, ਤੇ ਬਰਸਵਾਨੀ ਐਟ ਬਰਸਵਾਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ, ਜ਼ਰੂਰ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਫਟਾਫਟ ਦੇ ਨਾਲ। ਤੇ ਮੈਂ ਬਸ ਹੁਣੇ ਵਾਪਿਸ ਆਉਂਦੀ ਹਾਂ, ਤੁਹਾਨੂੰ ਕੱਲਾ ਕਿਤੇ ਨਹੀਂ ਛੱਡ ਕੇ ਜਾਣਾ, ਇਹ ਗੀਤ ਤੁਹਾਨੂੰ ਸੁਣਾਉਣੀ ਹੈਗੀ ਆ ਮੈਂ। ਤੁਸੀਂ ਇਹਨਾਂ ਗੀਤਾਂ ਨੂੰ ਇੰਜੋਏ ਕਰੋ, ਮੈਂ ਹੁਣੇ ਵਾਪਿਸ ਆਈ।

0: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I am so confused.
2: अरे इसमें कंफ्यूजन क्या, प्रिंस ज्वेलर्स ब्रिस्बेन क्वींसलैंड में जो गोल्ड और डायमंड ज्वेलरी के स्पेशलिस्ट हैं, दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स, साथ ही ज्वेलरी और वॉच रिपेयर भी होती है।
1: Wow, तो मेरी प्रॉब्लम सॉल्व, पर एड्रेस?
2: एट शॉप 9B, सनी बैंक हिल्स शॉपिंग टाउन, कॉर्नर ऑफ कर्लम एंड 661 क्रॉम्पटन रोड, सनी बैंक हिल्स, क्वींसलैंड 4109। फॉर ऑल योर ज्वेलरी नीड्स कॉन्टैक्ट 3273-7365, दैट्स 3273-7365, और ईमेल princejewelers@bigpond.com। फैमिली बिजनेस बिल्ट ऑन ट्रस्ट।

ਜੀ ਤਾਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰੋਂ ਵਾਰੇ ਤੇ ਜੀ ਆਰਜੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਮਿਤਾਬ ਬੱਚਨ ਦੇ ਨਾਲ ਸ਼੍ਰੀਦੇਵੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਦੇਖੋ ਸਵਾਲ ਤੁਹਾਡੇ ਲਈ ਫਿਰ ਮੈਂ ਇਹ ਛੱਡ ਦਿੰਦੀ ਹਾਂ ਕਿ ਤੁਸੀਂ ਦੱਸੋ ਕਿ ਅਮਿਤਾਬ ਬੱਚਨ ਦੇ ਨਾਲ ਕਿਹੜੀਆਂ ਕਿਹੜੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਉਹ ਸ਼੍ਰੀਦੇਵੀ ਨੇ ਕੀਤੀਆਂ ਜਾਂ ਕਿਹੜੀ ਸਭ ਤੋਂ ਜ਼ਿਆਦਾ ਹਿੱਟ ਰਹੀ ਹੈ, ਦੱਸੋ ਦੱਸੋ ਤੁਸੀਂ ਜਵਾਬ ਦਿਓ। ਰੇਡੀ ਬਰਸਵਾਨੀ ਵੰਸਰੋਂ ਵਾਰੇ ਸਾਡੀ ਫੇਸਬੁੱਕ ਪੇਜ ਹੈ ਬਰਸਵਾਨੀ ਬਰਸਵਾਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ, ਕੋਈ ਵੀ ਜ਼ਰੀਆ ਅਪਣਾ ਕੇ ਜਵਾਬ ਦਿਓ। ਅਤੇ ਮੈਂ ਹੁਣ ਇਸ ਨਾਲ ਜੁੜੀ ਹੋਈ ਅਗਲੀ ਫਿਲਮ ਦਾ ਨਾਮ ਦੱਸ ਦਿੰਦੀ ਹਾਂ ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਤਾਂ ਉਹ ਫਿਲਮ ਸੀ ਮੁਹੱਬਤੇ। ਜੀ ਹਾਂ, ਮੇਕਰਸ ਇਸ ਮੂਵੀ ਵਿੱਚ ਅਮਿਤਾਬ ਬੱਚਨ ਦੇ ਓਪੋਜ਼ਿਟ ਸ਼੍ਰੀਦੇਵੀ ਨੂੰ ਲੈਣਾ ਚਾਹੁੰਦੇ ਸੀ ਪਰ ਉਹਨਾਂ ਨੇ ਉਸਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਫਿਲਮ ਨੂੰ ਵੀ ਕਰਤੀ ਸੀ ਕੋਰੀਨਾ, ਬਾਅਦ ਵਿੱਚ ਇਹ ਕਿਰਦਾਰ ਹੀ ਫਿਲਮ ਤੋਂ ਹਟਾ ਦਿੱਤਾ ਗਿਆ, ਕਿਸੇ ਨੇ ਇਹ ਰੋਲ ਕੀਤਾ ਹੀ ਨਹੀਂ।

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੇ 101.1 FM ਤੇ ਜੀ ਆਰਚੇ ਸੰਦੇਸ਼ ਸ਼ੌਰਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇੱਕ ਫਿਲਮ ਸੀ ਜਿਸਨੇ ਕਾਜੋਲ ਨੂੰ ਬਹੁਤ ਵੱਡਾ ਸਟਾਰ ਬਣਾ ਦਿੱਤਾ। ਸ਼ਾਹਰੁਖ ਖਾਨ ਤਾਂ ਪਹਿਲਾਂ ਹੀ ਸਟਾਰ ਸੀਗੇ ਤੇ ਇਹਨਾਂ ਦੀ ਜੋੜੀ ਨੂੰ ਇਸ ਫਿਲਮ ਤੋਂ ਬਾਅਦ ਕੁਛ ਜ਼ਿਆਦਾ ਹੀ ਪਹਿਚਾਣ ਮਿਲੀ ਸੀ। ਫਿਲਮ ਦਾ ਨਾਮ ਹੈ ਜੀ, ਉਸ ਵਿੱਚ ਸ਼ਿਲਪਾ ਸ਼ੈੱਟ ਵੀ ਸੀ। ਆ ਗਈ ਨਾ ਯਾਰ, ਬਿਲਕੁਲ ਸਹੀ ਪਹਿਚਾਣ ਹੈ। ਫਿਲਮ ਦਾ ਨਾਮ ਹੈ ਜੀ ਬਾਜ਼ੀਗਰ। ਤਾਂ ਇਸ ਫਿਲਮ ਨੂੰ ਵੀ ਸ਼੍ਰੀਦੇਵੀ ਨੇ ਕਰਤੀ ਸੀ ਕੋਰੀ। ਨਾ, ਇਸ ਫਿਲਮ ਵਿੱਚ ਸ਼੍ਰੀਦੇਵੀ ਨੂੰ ਡਬਲ ਰੋਲ ਆਫਰ ਹੋਇਆ ਸੀ ਪਰ ਐਕਟਰੈਸ ਨੇ ਮਨਾ ਕਰ ਦਿੱਤਾ। ਫਿਰ ਜਦੋਂ ਉਹਨਾਂ ਨੇ ਮਨਾ ਕਰ ਦਿੱਤਾ ਨਾ, ਤਾਂ ਬਾਅਦ ਵਿੱਚ ਮੇਕਰਸ ਨੇ ਫਿਲਮ ਦੀ ਕਹਾਣੀ ਵਿੱਚ ਬਦਲਾਅ ਵੀ ਲਿਆ ਤੇ। ਦੇਖੋ, ਪਰ ਇਹ ਚੀਜ਼ ਤੁਸੀਂ ਸਮਝੋ ਕਿ ਸ਼੍ਰੀਦੇਵੀ ਦੀ ਕਿੱਡੀ ਤਕੜੀ ਇੰਪੋਰਟੈਂਸ ਸੀ ਨਾ, ਕਿ ਜਿਹੜੀ ਫਿਲਮ ਨੂੰ ਕਈਆਂ ਨੂੰ ਮਨਾ ਕਰਦੀ ਸੀ ਤਾਂ ਉਸਦੇ ਵਿੱਚੋਂ ਕਿਰਦਾਰ ਹੀ ਹਟਾ ਦਿੱਤਾ ਜਾਂਦਾ ਸੀ ਬਾਜ਼ੀਗਰ ਦੇ ਵਿੱਚੋਂ, ਮੁਹੱਬਤ ਦੇ ਵਿੱਚੋਂ। ਅੱਗੇ ਵੀ ਮੈਂ ਦੱਸਦੀ ਹਾਂ ਇਸ ਬਾਰੇ, ਸਬਰ ਰੱਖੋ।

0: हाँ जी, एक बार फिर तो बहुत बहुत स्वागत है जी थोड़ा थोड़े अपने चाहते रेडियो स्टेशन रेडियो बसवानी 101.01 एफ ते जी आर चे संदेश अलग दिना से बने हुए। एक होर शाहरुख खान की मूवी हैगी है जिहड़ी श्रीदेवी ने रिजेक्ट की थी, तो वह मूवी सी जी डर। डर दे विच पहली बार तो शाहरुख खान नैगेटिव रोल दे विच नजर आए सी। शाहरुख खान सनी देओल की फिल्म है डर, जूही चावला ने किरण का किरदार निभाया सी। ਬਹੁਤ ਘੱਟ ਲੋਕ ਜਾਣਦੇ ਨੇ ਕਿ ਇਹ ਰੋਲ ਪਹਿਲਾਂ ਸ਼੍ਰੀਦੇਵੀ ਨੂੰ ਆਫਰ ਹੋਇਆ ਸੀ, ਪਰ ਸ਼੍ਰੀਦੇਵੀ ਨੇ ਇਸ ਨੂੰ ਮਨ੍ਹਾ ਕਰ ਦਿੱਤਾ ਸੀ, ਤਾਂ ਫਿਰ ਇਹ ਰੋਲ ਗਿਆ ਜੂਹੀ ਚਾਵਲਾ ਦੇ ਹਿੱਸੇ। ਤਾਂ ਨੋ ਡਾਊਟ ਜੂਹੀ ਚਾਵਲਾ ਨੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਇਆ ਹੈਗਾ, ਪਰ ਮੇਕਰਸ ਦੀ ਪਹਿਲੀ ਪਸੰਦ ਸ਼੍ਰੀਦੇਵੀ, ਅਤੇ ਹੁਣ ਇਮੈਜਿਨ ਕਰਦੇ ਹਾਂ ਜੇ ਸ਼੍ਰੀਦੇਵੀ ਹੁੰਦੀ ਤਾਂ ਕਿਸ ਤਰ੍ਹਾਂ ਦੇ ਲੱਗਣੀ ਸੀ ਇਹ ਫਿਲਮ।
1: I'm gonna smash your boy. Tomorrow night, I'm gonna smash your boy.

ਜੀ ਵੇਲਾ ਤਾਂ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੁਹਾਨੂੰ ਟਾਟਾ ਬਾਏ ਬਾਏ ਕਹਿਣ ਦਾ। ਪਰ ਦੇਖੋ ਹੁਣ ਲਾਸਟ ਬਟ ਨੋਟ ਲੀਸਟ ਇੱਕ ਫਿਲਮ ਤੁਹਾਨੂੰ ਦੱਸਣੀ ਹੈਗੀ ਹੈ ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਸੀ, ਅਤੇ ਉਸ ਫਿਲਮ ਜੀ ਬਹੁਤ ਹੀ ਖੂਬਸੂਰਤ ਜੀ ਫਿਲਮ ਬੇਟਾ। ਜੀ ਹਾਂ, ਇਸ ਮੂਵੀ ਦੇ ਲਈ ਮੇਕਰਸ ਦੀ ਪਹਿਲੀ ਪਸੰਦ ਸ਼੍ਰੀਦੇਵੀ ਸੀ। ਸ਼੍ਰੀਦੇਵੀ ਨੇ ਜਦੋਂ ਮਨਾ ਕਰਤਾ ਸੀ ਨਾ, ਤਾਂ ਬਾਅਦ ਦੇ ਵਿੱਚ ਇਸ ਫਿਲਮ ਦੇ ਵਿੱਚ ਮਾਧੁਰੀ ਦੀਕਸ਼ਿਤ ਨੂੰ ਕਾਸਟ ਕੀਤਾ ਗਿਆ ਸੀ, ਅਤੇ ਉਹਨਾਂ ਦੇ ਹਿੱਸੇ ਚਲੇ ਗਏ, ਅਤੇ ਉਹਨਾਂ ਦੀ ਜੋੜੀ ਅਨਿਲ ਕਪੂਰ ਦੇ ਨਾਲ ਹਿੱਟ ਵੀ ਸਾਬਿਤ ਹੋਈ, ਕਿਉਂਕਿ ਇਸ ਤੋਂ ਪਹਿਲਾਂ ਤੱਕ ਤਾਂ ਅਨਿਲ ਕਪੂਰ ਦੇ ਨਾਲ ਜੋੜੀ ਹੈਗੀ ਹੈ ਜਿਹੜੀ, ਉਹ ਸ਼੍ਰੀਦੇਵੀ ਦੀ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਸੀਗੀ। ਅਤੇ ਦੇਖੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਸ਼੍ਰੀਦੇਵੀ ਨੇ ਰਿਜੈਕਟ ਕਰਤੀਆਂ। ਹੁਣ ਤੁਸੀਂ ਇੰਝ ਕਰੋ ਕਿ ਦੱਸੋ ਕਿ ਕਿਹੜੀ ਫਿਲਮ ਤੁਸੀਂ ਚਾਹੁੰਦੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਕਾਸ਼ ਇਹ ਫਿਲਮ ਦੇ ਵਿੱਚ ਸ਼੍ਰੀਦੇਵੀ ਨੂੰ ਕਾਸਟ ਕੀਤਾ ਜਾਂਦਾ ਤਾਂ ਇਹ ਫਿਲਮ ਬਹੁਤ ਜ਼ਿਆਦਾ ਸੋਹਣੀ ਹੋਣੀ ਸੀ, ਹੈ ਨਾ? ਦੱਸੋ ਦੱਸੋ ਫਟਾਫਟ ਦੇ ਨਾਲ। ਰੇਡੀਓ ਬਿਸੋਨੀ ਵੱਲ ਸਾਨੂੰ ਉਹਨੇ ਸਾਡਾ ਫੇਸਬੁੱਕ ਪੇਜ ਹੈ ਜਿਹਦੇ ਬਿਸੋਨੀ ਬਿਸੋਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ ਜ਼ਰੀਏ ਜਿਹੜਾ ਵੀ ਅਪਣਾਉਣਾ ਹੈ ਉਹ ਅਪਣਾਓ, ਸਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ? ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ। ਬਾਕੀ ਮੈਂ ਤਾਂ ਇਹੀ ਕਹਿਣਾ ਹੈ ਜੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖੋ, ਕੱਲ੍ਹ ਮਿਲਦੇ ਹਾਂ, ਕਰਦੇ ਮੁਲਾਕਾਤ, ਸਤਿ ਸ਼੍ਰੀ ਅਕਾਲ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਰਸਾਨੀ ਵੰਸਰ ਨੂਵਾਰਿਆਮ ਤੇ ਜਵਿਲਾ ਹੋ ਚੁੱਕਿਆ। ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਗੱਲ ਭਾਰਤ ਦੀ ਕਰਦੇ ਹਾਂ, ਜਿੱਥੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਵਿਰੁੱਧ ਅਪਰਾਧਿਕ ਅਦਾਲਤ ਦੀ ਉਲੰਘਣਾ ਕਰਨ ਦਾ ਨੋਟਿਸ ਜਾਰੀ ਕੀਤਾ। ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ, ਸੰਜੇ ਸਿੰਘ, ਵਿਨੈ ਮਿਸ਼ਰਾ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਖਿਲਾਫ਼ ਵੀ ਅਪਰਾਧਿਕ ਅਵਮਾਨਨਾ ਦੇ ਨੋਟਿਸ ਜਾਰੀ ਕੀਤੇ ਗਏ ਨੇ। ਅਦਾਲਤ ਨੇ ਕਿਹਾ ਹੈ ਕਿ ਜੇ ਇਸ ਤੇ ਕਾਰਵਾਈ ਨਾ ਹੋਈ ਤਾਂ ਅਰਾਜਕਤਾ ਫੈਲ ਜਾਵੇਗੀ। ਅਦਾਲਤ ਨੇ ਕਿਹਾ ਹੈ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਅਦਾਲਤ ਨੂੰ ਸੰਬੋਧਿਤ ਆਪਣਾ ਪੱਤਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਨਤਕ ਕੀਤਾ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸੁਣਵਾਈ ਦੌਰਾਨ ਪੱਤਰ ਪੜ੍ਹ ਕੇ ਸੁਣਾਇਆ, ਜਿਸ ਵਿਚ ਉਨ੍ਹਾਂ ਦੇ ਸਾਹਮਣੇ ਹੋਣ ਵਾਲੀ ਕਾਰਵਾਈ ਦਾ ਬਹਿਸਕਾਰ ਕਰਨ ਦੀ ਗੱਲ ਕਹੀ ਗਈ ਸੀ। ਅਦਾਲਤ ਨੇ ਕਿਹਾ ਹੈ ਕਿ ਕਾਨੂੰਨੀ ਵਿਵਾਦ ਨੂੰ ਅਦਾਲਤ ਵਿਚ ਸੁਲਝਾਉਣ ਦੀ ਬਜਾਏ ਸੋਸ਼ਲ ਮੀਡੀਆ ਤੇ ਲੈ ਜਾ ਕੇ ਇਕ ਜਨਤਕ ਮੁਹਿੰਮ ਬਣਾਇਆ ਗਿਆ। ਜਸਟਿਸ ਨੇ ਕਿਹਾ ਕਿ ਕਾਲਜ ਦੇ ਦਿੱਤੇ ਗਏ ਭਾਸ਼ਣ ਦੀ ਵੀਡੀਓ ਨੂੰ ਅਸਲ ਸੰਦਰਭ ਤੋਂ ਹਟਾ ਕੇ ਇਸ ਤਰ੍ਹਾਂ ਫੈਲਾਇਆ ਗਿਆ ਕਿ ਲੋਕਾਂ ਵਿਚ ਨਿਆਂਪਾਲਿਕਾ ਖਿਲਾਫ਼ ਵੱਖਰੀ ਧਾਰਨਾ ਬਣੀ। ਅਦਾਲਤ ਦੇ ਬਿਆਨ ਮੁਤਾਬਿਕ ਪੱਤਰ ਤੇ ਫੈਲਾਈ ਗਈ ਸਮੱਗਰੀ ਤੋਂ ਲਗਦਾ ਹੈ ਕਿ ਇਹ ਕੇਵਲ ਇਕ ਜੱਜ ਖਿਲਾਫ਼ ਨਹੀਂ ਸਗੋਂ ਪੂਰੀ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਮੁਹਿੰਮ ਸੀ। ਕੋਰਟ ਨੇ ਕਿਹਾ ਹੈ ਕਿ ਕੁਝ ਲੋਕ ਰਾਜਨੀਤਿਕ ਪ੍ਰਭਾਵ ਅਤੇ ਜਨ ਸਮਰਥਨ ਰੱਖਦੇ ਹਨ, ਜਿਸ ਨਾਲ ਉਹ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਵਿਚ ਸਨ। ਉਧਰ ਈਰਾਨ ਜੰਗ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਵਿਚ ਇਕ ਹੋਰ ਗੁਜਰਾਤੀ ਕਾਰਗੋ ਜਹਾਜ਼ ਡੁੱਬ ਗਿਆ। ਹਾਜ਼ੀ ਅਲੀ ਨਾਮਕ ਜਹਾਜ਼ 13 ਮਈ ਦੇ ਸਵੇਰੇ ਓਮਾਨ ਦੇ ਸਮੁੰਦਰੀ ਖੇਤਰ ਵਿਚੋਂ ਲੰਘ ਰਿਹਾ ਸੀ ਜਦੋਂ ਇਸ ਨੂੰ ਡਰੋਨ ਜਾਂ ਮਿਜ਼ਾਇਲ ਵਰਗੇ ਹਥਿਆਰ ਨਾਲ ਟੱਕਰ ਮਾਰ ਦਿੱਤੀ ਗਈ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਪਰ ਓਮਾਨ ਤੱਟ ਰੱਖਿਅਕ ਨੇ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ। ਗੁਜਰਾਤ ਦੇ ਦੁਆਰਕਾ ਦੇ ਰਹਿਣ ਵਾਲੇ ਅਤੇ ਜਹਾਜ਼ ਮਾਲਕ ਸੁਲਤਾਨ ਮੁਹੰਮਦ ਅੰਸਾਰ ਨੇ ਦਸਿਆ ਕਿ MSV ਹਾਜ਼ੀ ਅਲੀ ਜਹਾਜ਼ ਬੇਰਾ ਪੋਰਟ ਤੋਂ ਸ਼ਾਰਜਹਾ ਜਾ ਰਿਹਾ ਸੀ। ਕਰੀਬ 3:30 ਵਜੇ ਓਮਾਨ ਦੇ ਸਮੁੰਦਰੀ ਤੱਟ ਨੇੜੇ ਦੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਕਰੂ ਮੈਂਬਰਾਂ ਮੁਤਾਬਿਕ ਜਹਾਜ਼ ਨਾਲ ਕਿਸੇ ਧਮਾਕੇ ਖੇਜ ਚੀਜ਼ ਦੇ ਟਕਰਾਉਣ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜਹਾਜ਼ ਵਿਚ ਲੱਗ ਗਈ ਹਾਲਾਤ ਵਿਗੜਦੇ ਦੇਖ ਸਾਰੇ 14 ਕਰੂ ਮੈਂਬਰ ਲਾਈਫ ਬੋਟਾਂ ਦੀ ਵਰਤੋਂ ਕਰਕੇ ਜਹਾਜ਼ ਤੋਂ ਬਾਹਰ ਨਿਕਲ ਆਏ। ਉਧਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵੱਲੋਂ ਪੰਜਾਬੀ ਵੈਬ ਸੀਰੀਜ਼ ਵਿਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਗਸ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮੋਟੋ ਨੋਟਿਸ ਲਿਆ ਹੈ। ਇਸ ਵੀਡੀਓ ਵਿਚ ਅਦਾਕਾਰ ਯੋਗਰਾਜ ਸਿੰਘ ਤੇ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਕਮਿਸ਼ਨ ਨੇ ਕਿਹਾ ਹੈ ਕਿ ਵੀਡੀਓ ਵਿਚ ਵਰਤੀ ਗਈ ਭਾਸ਼ਾ ਨਾ ਸਿਰਫ਼ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ ਸਗੋਂ ਸਮਾਜ ਵਿਚ ਗਲਤ ਸੰਦੇਸ਼ ਵੀ ਫੈਲਾ ਰਹੀ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਕ ਸੀਨੀਅਰ ਪੁਲਿਸ ਅਧਿਕਾਰੀ ਰਾਹੀਂ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਕਿਹਾ ਹੈ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇ ਕਿ ਵੈਬ ਸੀਰੀਜ਼ ਦੀ ਵਰਤੋਂ ਸਮੱਗਰੀ ਕਿੰਨੀ ਹੱਦ ਤੱਕ ਔਰਤਾਂ ਦੀ ਅਪਮਾਨਤਾ ਕਰਦੀ ਹੈ ਤੇ ਇਹ ਕੀ ਇਸ ਨੂੰ ਕਾਨੂੰਨੀ ਉਲੰਘਣਾ ਹੋਈ ਹੈ ਇਸ ਨਾਲ। ਉਧਰ ਰਾਸ਼ਟਰੀ ਜਾਂਚ ਏਜੰਸੀ ਨੇ ਪੁਰਤਗਾਲ ਤੋਂ ਹਵਾਲਗੀ ਕੀਤੇ ਗਏ ਅੰਮ੍ਰਿਤਸਰ ਦੇ ਰਹਿਣ ਵਾਲੇ ਕਥਿਤ ਨਾਰਕੋ ਅੱਤਵਾਦੀ ਇਕਬਾਲ ਸਿੰਘ ਉਰਫ ਸ਼ੇਰਾ ਨੂੰ ਦਿੱਲੀ ਲਿਆਂਦਾ ਅਤੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ NIA ਦੇ ਨੂੰ 2 ਦਿਨਾਂ ਦਾ ਟਰਾਂਜ਼ਿਟ ਰਿਮਾਂਡ ਹੈਗਾ ਜਿਹੜਾ ਉਹ ਦੇ ਦਿੱਤਾ ਹੈ, ਜਿਸ ਤੋਂ ਬਾਅਦ ਏਜੰਸੀ ਉਸ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰੇਗੀ। NIA ਦੇ ਅਨੁਸਾਰ ਸ਼ੇਰਾ ਕਾਫੀ ਸਮੇਂ ਤੋਂ ਅਜਿਹੇ ਨੈਟਵਰਕ ਦਾ ਹਿੱਸਾ ਸੀ ਜੋ ਪਾਕਿਸਤਾਨ ਸਰਹੱਦ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਡਰੱਗਸ ਤੋਂ ਹੋਣ ਵਾਲੀ ਕਮਾਈ ਹਵਾਲਾ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਵਿਚ ਸਰਗਰਮ ਆਤੰਕਵਾਦੀ ਸੰਗਠਨਾਂ ਤੱਕ ਪਹੁੰਚਾਈ ਜਾਂਦੀ ਸੀ। ਏਜੰਸੀ ਦਾ ਦਾਅਵਾ ਹੈ ਕਿ ਇਸ ਪੈਸੇ ਦਾ ਇਸਤੇਮਾਲ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਆਤੰਕੀ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਂਦਾ ਸੀ। ਉਧਰ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ IED ਧਮਾਕੇ ਵਿਚ ਪੁਲਿਸ ਅਤੇ ਖੁਫੀਆ ਵਿੰਗ ਨੂੰ ਮਹੱਤਵਪੂਰਨ ਸੁਰਾਗ ਮਿਲੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਤੇ ਏਜੰਸੀਆਂ ਨੇ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਅਨਿਲ ਸ਼ਰਮਾ ਵਜੋਂ ਹੋਈ ਹੈ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਮੁਲਜ਼ਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੰਜਾਬ ਪੁਲਿਸ ਧਮਾਕੇ ਦੇ ਪਿੱਛੇ ਦੀ ਸਾਜਿਸ਼ ਅਤੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਮਾਸਟਰ ਮਾਈਂਡ ਨੂੰ ਦਿੱਲੀ ਵਿਚ ਹਿਰਾਸਤ ਵਿਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀਆਂ ਦੁਆਰਾ ਪੰਜਾਬ ਪੁਲਿਸ ਤੋਂ ਮਿਲੇ ਇਨਪੁੱਟ ਦੇ ਆਧਾਰ ਤੇ ਇਕ ਸਾਂਝੇ ਆਪਰੇਸ਼ਨ ਵਿਚ ਕੀਤੀ ਗਈ ਹੈ। ਇਸ ਮਾਮਲੇ ਦੇ ਤਾਰ IS ਨਾਲ ਜੁੜੇ ਹਨ।
ਤਾਂ ਹੁਣ ਤੱਕ ਦੀਆਂ ਖਬਰਾਂ ਵਿੱਚ ਬਸ ਇਹਨਾਂ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ ਵੰਸਰ ਹੋ ਰਿਹਾ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

ਹੈਲੋ, ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਰਸਵਾਨੀ ਵੰਸਰ ਉਹ ਆ ਰਹੇ ਹਾਂ ਤੇ ਜੀ ਆਰ ਚੇ ਸੰਦੇਸ਼ ਸ਼ਲਕ ਦੇ ਨਾਲ ਅਸੀਂ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਸੋਹਣਾ ਜਵਲਾ ਸ਼ੁਰੂ ਹੋ ਚੁੱਕਿਆ ਜੀ, ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਖਾਣਾ ਹੈ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ। ਰੇਡੀ ਬਰਸਵਾਨੀ ਵੰਸਰ ਉਹ ਆ ਰਹੇ ਸਾਡਾ ਫੇਸਬੁੱਕ ਪੇਜ ਹੈ ਜੀ, ਤੇ ਬਰਸਵਾਨੀ ਐਟ ਬਰਸਵਾਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ। ਜ਼ਰੀਏ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਨਾਲ ਪਰ ਸਾਡੇ ਨਾਲ ਗੱਲਾਂ ਬਾਤਾਂ ਦੇਖੋ, ਜ਼ਰੂਰ ਜ਼ਰੂਰ ਕਰਦੇ ਰਿਹਾ ਕਰੋ, ਹੈ ਨਾ। ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਫਟਾਫਟ ਦੇ ਨਾਲ। ਅਤੇ ਮੈਂ ਬਸ ਹੁਣੇ ਵਾਪਿਸ ਆਉਂਦੀ ਹਾਂ, ਤੁਹਾਨੂੰ ਕੱਲਾ ਕਿਤੇ ਨਹੀਂ ਛੱਡ ਕੇ ਜਾਣਾ, ਇਹ ਗੀਤ ਤੁਹਾਨੂੰ ਸੁਣਾਉਣੀ ਹੈਗੀ ਆ ਮੈਂ। ਤੁਸੀਂ ਇਹਨਾਂ ਗੀਤਾਂ ਨੂੰ ਇੰਜੋਏ ਕਰੋ, ਮੈਂ ਹੁਣੇ ਵਾਪਿਸ ਆਈ।

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਰਸਵਾਨੀ ਵੰਸਰ ਵਾਨੇ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ। ਦੇਖੋ ਬਾਲੀਵੁੱਡ ਦੇ ਵਿੱਚ ਨਾ ਇੱਕ ਅਦਾਕਾਰਾ ਅਜਿਹੀ ਹੈਗੀ ਹੈ ਜਿਸ ਨੂੰ ਕਦੇ ਕੋਈ ਭੁੱਲ ਹੀ ਨਹੀਂ ਸਕਦਾ। ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਹਮੇਸ਼ਾ ਜਦੋਂ ਵੀ ਸਕਰੀਨ 'ਤੇ ਆਉਂਦੀ ਹੈ ਨਾ ਤਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੰਦੀ ਹੈ। ਨਾਮ ਹੈ ਸ਼੍ਰੀਦੇਵੀ। ਸ਼੍ਰੀਦੇਵੀ ਨੇ ਨਾ ਬਹੁਤ ਛੋਟੀ ਉਮਰ ਵਿੱਚ ਐਕਟਿੰਗ ਦੀ ਦੁਨੀਆਂ ਵਿੱਚ ਕਦਮ ਰੱਖ ਲਿਆ ਸੀ। ਆਪਣੇ ਕਰੀਅਰ ਦੇ ਦੌਰਾਨ ਸ਼੍ਰੀਦੇਵੀ ਨੇ ਸਦਮਾ, ਨਗੀਨਾ, ਚਾਨਨੀ, ਇੰਗਲਿਸ਼ ਮਿਸਟਰ ਇੰਡੀਆ ਜਾਂ ਜੁਦਾਈ ਚਾਲਬਾਜ਼ ਵਰਗੀਆਂ ਕਈ ਯਾਦਗਾਰ ਫਿਲਮਾਂ ਕੀਤੀਆਂ ਜਿਨ੍ਹਾਂ ਤੋਂ ਉਹਨਾਂ ਨੂੰ ਵੱਖਰੀ ਪਹਿਚਾਣ ਮਿਲੀ। ਤਾਂ ਮੈਂ ਸੋਚਿਆ ਕਿ ਅੱਜ ਸ਼੍ਰੀਦੇਵੀ ਦੀਆਂ ਕੁਝ ਫਿਲਮਾਂ ਬਾਰੇ ਗੱਲ ਕਰੀਏ, ਪਰ ਉਹਨਾਂ ਫਿਲਮਾਂ ਬਾਰੇ ਨਹੀਂ ਜਿਨ੍ਹਾਂ ਦੇ ਕਰਕੇ ਉਹ ਫੇਮਸ ਹੋਈ, ਕਿਉਂਕਿ ਉਹ ਫਿਲਮਾਂ ਤਾਂ ਸਭ ਨੂੰ ਪਤਾ ਹੀ ਹੈਗੀਆਂ ਨੇ, ਜ਼ੁਬਾਨ 'ਤੇ ਰਹਿੰਦੀਆਂ ਨੇ ਨਾ, ਜਿਵੇਂ ਮਿਸਟਰ ਇੰਡੀਆ ਹੋ ਗਈ, ਚਾਲਬਾਜ਼ ਹੋ ਗਈ, ਇਹਨਾਂ ਨੂੰ ਕਿਵੇਂ ਭੁੱਲ ਸਕਦਾ ਹੈ ਕੋਈ। ਹਾਂ, ਉਹਨਾਂ ਫਿਲਮਾਂ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਸ਼੍ਰੀਦੇਵੀ ਨੇ ਰਿਜੈਕਟ ਕਰ ਦਿੱਤਾ ਸੀਗਾ। ਦੱਸ ਦਿਓ, ਤੁਸੀਂ ਹੈਰਾਨ ਰਹਿ ਜਾਓਗੇ ਜੇ ਤੁਸੀਂ ਉਹਨਾਂ ਫਿਲਮਾਂ ਬਾਰੇ ਜਾਣੋਗੇ ਤਾਂ। ਕਰਦੀਆਂ ਤੁਹਾਨੂੰ ਹੈਰਾਨ, ਪਰ ਪਹਿਲਾਂ ਸੁਣੋ ਇਹ ਗੀਤ।

ਅਨੁਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ ਵੰਸਨ ਉਹ ਆਰੇ ਅੰਤੇ ਚਾਰ ਛੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਕਿਹੜਾ ਆਉਂਦਾ ਹੈਗਾ? ਕਿਹੜੀ ਲਿਸਟ? ਉਹੀ ਲਿਸਟ ਕਿ ਸ਼੍ਰੀਦੇਵੀ ਨੇ ਕਿਹੜੀਆਂ ਕਿਹੜੀਆਂ ਫਿਲਮਾਂ ਰਿਜੈਕਟ ਕੀਤੀਆਂ ਨੇ, ਤਾਂ ਉਹ ਲਿਸਟ ਦੱਸ ਰਹੀ ਹਾਂ ਮੈਂ। ਤਾਂ ਇਸ ਰਿਪੋਰਟਸ ਦੇ ਵਿੱਚ, ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਮ ਬਾਹੂਬਲੀ ਆਉਂਦਾ। ਰਿਪੋਰਟਸ ਮੇਰੇ ਮੂੰਹ ਚੋਂ ਤਾਂ ਨਿਕਲਿਆ ਕਿਉਂਕਿ ਰਿਪੋਰਟਸ ਦੇ ਆਧਾਰ 'ਤੇ ਤਾਂ ਸਾਰੀ ਗੱਲ ਕਰਨੀ ਹੈਗੀ ਆ। ਤਾਂ ਦੇਖੋ, ਮੀਡੀਆ ਰਿਪੋਰਟਸ ਦੀ ਜੇ ਮੰਨੀਏ, ਬਹੁਤ ਸਾਰੇ ਲੋਕ ਵੈਸੇ ਮੀਡੀਆ ਦੀਆਂ ਗੱਲਾਂ ਨੂੰ ਸੱਚ ਨਹੀਂ ਮੰਨਦੇ, ਪਰ ਬਹੁਤ ਸਾਰੀਆਂ ਉੱਦਾਂ ਹੀ ਨਹੀਂ ਕਰਦੇ ਹੁੰਦੇ, ਸੱਚ ਹੁੰਦੀਆਂ ਨੇ। ਤਾਂ ਦੇਖੋ, ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸ਼੍ਰੀਦੇਵੀ ਨੂੰ ਫਿਲਮ ਬਾਹੂਬਲੀ ਵਿੱਚ ਸ਼ਿਵਗਾਮਿਨੀ ਦਾ ਰੋਲ ਆਫਰ ਹੋਇਆ ਸੀ। ਸ਼ਿਵਗਾਮਿਨੀ ਦਾ ਰੋਲ ਤਾਂ ਸਭ ਨੂੰ ਯਾਦ ਆ ਨਾ, ਬਾਹੂਬਲੀ ਦੇ ਵਿੱਚ ਮੋਸਟ ਇੰਪੋਰਟੈਂਟ ਰੋਲ, ਬਾਹੂਬਲੀ ਦੀ ਮਾਂ ਦਾ ਰੋਲ। ਪਰ ਉਹਨਾਂ ਨੇ ਇਸ ਨੂੰ ਮਨਾ ਕਰ ਦਿੱਤਾ ਸੀ ਅਤੇ ਇਹ ਕਿਰਦਾਰ ਰਾਮਿਆ ਕ੍ਰਿਸ਼ਨਨ ਦੀ ਝੋਲੀ ਵਿੱਚ ਪਿਆ ਸੀਗਾ, ਹੈ ਨਾ। ਬਹੁਤ ਹੀ ਸਟਰੋਂਗ ਅਤੇ ਬਹੁਤ ਹੀ ਸੋਹਣਾ, ਅਤੇ ਹੈਰਾਨੀ ਹੁੰਦੀ ਹੈ ਨਾ ਕਿ ਸ਼੍ਰੀਦੇਵੀ ਨੇ ਕਿਵੇਂ ਮਨਾ ਕਰਤਾ ਸੀ ਇਸ ਰੋਲ ਦੇ ਲਈ।

ਹਾਂਜੀ, ਇਹਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵੰਸਰ ਹੋ ਆ ਰਿਹਾ ਤੇ ਜੀ ਆਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਮਿਤਾਭ ਬੱਚਨ ਦੇ ਨਾਲ ਸ਼੍ਰੀਦੇਵੀ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਦੇਖੋ ਸਵਾਲ ਤੁਹਾਡੇ ਲਈ, ਫਿਰ ਮੈਂ ਇਹ ਛੱਡ ਦਿੰਦੀ ਹਾਂ ਕਿ ਤੁਸੀਂ ਦੱਸੋ ਕਿ ਅਮਿਤਾਭ ਬੱਚਨ ਦੇ ਨਾਲ ਕਿਹੜੀਆਂ ਕਿਹੜੀਆਂ ਫਿਲਮਾਂ ਹੈਗੀਆਂ ਨੇ ਜਿਹੜੀਆਂ ਉਹ ਸ਼੍ਰੀਦੇਵੀ ਨੇ ਕੀਤੀਆਂ, ਜਾਂ ਕਿਹੜੀ ਸਭ ਤੋਂ ਜ਼ਿਆਦਾ ਹਿੱਟ ਰਹੀ ਹੈ, ਦੱਸੋ ਦੱਸੋ। ਤੁਸੀਂ ਜਵਾਬ ਦਿਓ ਰੇਡੀ ਬਿਰਸਵਾਨੀ ਵੰਸਰ ਹੋ ਰਿਹਾ, ਸਾਡੀ ਫੇਸਬੁੱਕ ਪੇਜ ਹੈ ਬਿਰਸਵਾਨੀ ਬਿਰਸਵਾਨੀ ਡੋਟ ਕੋਮ, ਸਾਡੀ ਈਮੇਲ ਆਈ ਡੀ ਹੈ, ਕੋਈ ਵੀ ਜ਼ਰੀਆ ਅਪਣਾ ਕੇ ਜਵਾਬ ਦਿਓ। ਅਤੇ ਮੈਂ ਹੁਣ ਇਸ ਨਾਲ ਜੁੜੀ ਹੋਈ ਅਗਲੀ ਫਿਲਮ ਦਾ ਨਾਮ ਦੱਸ ਦਿੰਦੀ ਹਾਂ ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ, ਤਾਂ ਉਹ ਫਿਲਮ ਸੀ ਮੁਹੱਬਤੇ। ਜੀ ਹਾਂ, ਮੇਕਰਸ ਇਸ ਮੂਵੀ ਵਿੱਚ ਅਮਿਤਾਭ ਬੱਚਨ ਦੇ ਆਪੋਜ਼ਿਟ ਸ਼੍ਰੀਦੇਵੀ ਨੂੰ ਲੈਣਾ ਚਾਹੁੰਦੇ ਸੀ, ਪਰ ਉਹਨਾਂ ਨੇ ਉਸਨੂੰ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਫਿਲਮ ਨੂੰ ਵੀ ਕਰਤੀ ਸੀ ਕੋਰੀਨਾ, ਬਾਅਦ ਵਿੱਚ ਇਹ ਕਿਰਦਾਰ ਹੀ ਫਿਲਮ ਤੋਂ ਹਟਾ ਦਿੱਤਾ ਗਿਆ, ਕਿਸੇ ਨੇ ਰੋਲ ਕੀਤਾ ਹੀ ਨਹੀਂ।

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ 101.1 FM ਤੇ ਜੀ ਆਰ ਚੇ ਸੰਦੇਸ਼ ਸ਼ਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇੱਕ ਫਿਲਮ ਸੀ ਜਿਸਨੇ ਕਾਜੋਲ ਨੂੰ ਬਹੁਤ ਵੱਡਾ ਸਟਾਰ ਬਣਾ ਦਿੱਤਾ। ਸ਼ਾਹਰੁਖ ਖਾਨ ਤਾਂ ਪਹਿਲਾਂ ਹੀ ਸਟਾਰ ਸੀਗੇ ਤੇ ਇਹਨਾਂ ਦੀ ਜੋੜੀ ਨੂੰ ਇਸ ਫਿਲਮ ਤੋਂ ਬਾਅਦ ਕੁਛ ਜ਼ਿਆਦਾ ਹੀ ਪਹਿਚਾਣ ਮਿਲੀ ਸੀ। ਫਿਲਮ ਦਾ ਨਾਮ ਹੈ ਜੀ, ਉਸ ਵਿੱਚ ਸ਼ਿਲਪਾ ਸ਼ੈੱਟ ਵੀ ਸੀ। ਆ ਗਈ ਨਾ ਯਾਰ, ਬਿਲਕੁਲ ਸਹੀ ਪਹਿਚਾਣ ਹੈ। ਫਿਲਮ ਦਾ ਨਾਮ ਹੈ ਜੀ ਬਾਜ਼ੀਗਰ। ਤਾਂ ਇਸ ਫਿਲਮ ਨੂੰ ਵੀ ਸ਼੍ਰੀਦੇਵੀ ਨੇ ਕਰਤੀ ਸੀ ਕੋਰੀ ਨਾ। ਇਸ ਫਿਲਮ ਵਿੱਚ ਸ਼੍ਰੀਦੇਵੀ ਨੂੰ ਡਬਲ ਰੋਲ ਆਫਰ ਹੋਇਆ ਸੀ ਪਰ ਐਕਟਰੈਸ ਨੇ ਮਨਾ ਕਰ ਦਿੱਤਾ। ਫਿਰ ਜਦੋਂ ਉਹਨਾਂ ਨੇ ਮਨਾ ਕਰ ਦਿੱਤਾ ਨਾ, ਤਾਂ ਬਾਅਦ ਵਿੱਚ ਮੇਕਰਸ ਨੇ ਫਿਲਮ ਦੀ ਕਹਾਣੀ ਵਿੱਚ ਬਦਲਾਅ ਵੀ ਲਿਆ ਤੇ। ਦੇਖੋ ਪਰ ਇਹ ਚੀਜ਼ ਤੁਸੀਂ ਸਮਝੋ ਕਿ ਸ਼੍ਰੀਦੇਵੀ ਦੀ ਕਿੱਡੀ ਤਕੜੀ ਇੰਪੋਰਟੈਂਸ ਸੀ ਨਾ, ਕਿ ਜਿਹੜੀ ਫਿਲਮ ਨੂੰ ਕਈਆਂ ਨੂੰ ਮਨਾ ਕਰਦੀ ਸੀ ਤਾਂ ਉਸ ਦੇ ਵਿੱਚੋਂ ਕਿਰਦਾਰ ਹੀ ਹਟਾ ਦਿੱਤਾ ਜਾਂਦਾ ਸੀ ਬਾਜ਼ੀਗਰ ਦੇ ਵਿੱਚੋਂ, ਮੁਹੱਬਤ ਦੇ ਵਿੱਚੋਂ। ਅੱਗੇ ਵੀ ਮੈਂ ਦੱਸਦੀ ਹਾਂ ਇਸ ਬਾਰੇ, ਸਬਰ ਰੱਖੋ।

0: ਹਾਂ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਐਮ ਤੇ ਜੀ ਆਰ ਜੇ ਸੰਦੇਸ਼ ਸ਼ਲਕ ਦੇ ਨਾਲ ਅਸੀਂ ਬਣੇ ਹੋਏ ਹਾਂ। ਇੱਕ ਹੋਰ ਸ਼ਾਹਰੁਖ ਖਾਨ ਦੀ ਮੂਵੀ ਹੈਗੀ ਆ ਜਿਹੜੀ ਸ਼੍ਰੀਦੇਵੀ ਨੇ ਰਿਜੈਕਟ ਕੀਤੀ ਸੀ, ਅਤੇ ਉਹ ਮੂਵੀ ਸੀ ਜੀ ਡਰ। ਡਰ ਦੇ ਵਿੱਚ ਪਹਿਲੀ ਵਾਰ ਤਾਂ ਸ਼ਾਹਰੁਖ ਖਾਨ ਨੈਗੇਟਿਵ ਰੋਲ ਦੇ ਵਿੱਚ ਨਜ਼ਰ ਆਏ ਸੀ। ਸ਼ਾਹਰੁਖ ਖਾਨ ਸਨੀ ਦਿਓਲ ਦੀ ਫਿਲਮ ਹੈ ਡਰ, ਜੂਹੀ ਚਾਵਲਾ ਨੇ ਕਿਰਨ ਦਾ ਕਿਰਦਾਰ ਨਿਭਾਇਆ ਸੀ। ਬਹੁਤ ਘੱਟ ਲੋਕ ਜਾਣਦੇ ਨੇ ਕਿ ਇਹ ਰੋਲ ਪਹਿਲਾਂ ਸ਼੍ਰੀਦੇਵੀ ਨੂੰ ਆਫਰ ਹੋਇਆ ਸੀ, ਪਰ ਸ਼੍ਰੀਦੇਵੀ ਨੇ ਇਸ ਨੂੰ ਮਨ੍ਹਾ ਕਰ ਦਿੱਤਾ ਸੀ, ਤਾਂ ਫਿਰ ਇਹ ਰੋਲ ਗਿਆ ਜੂਹੀ ਚਾਵਲਾ ਦੇ ਹਿੱਸੇ। ਤਾਂ ਨੋ ਡਾਊਟ ਜੂਹੀ ਚਾਵਲਾ ਨੇ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਇਆ ਹੈਗਾ, ਪਰ ਮੇਕਰਸ ਦੀ ਪਹਿਲੀ ਪਸੰਦ ਸ਼੍ਰੀਦੇਵੀ, ਅਤੇ ਹੁਣ ਇਮੈਜਿਨ ਕਰਦੇ ਹਾਂ ਜੇ ਸ਼੍ਰੀਦੇਵੀ ਹੁੰਦੀ ਤਾਂ ਕਿਸ ਤਰ੍ਹਾਂ ਦੇ ਲੱਗਣੀ ਸੀ ਇਹ ਫਿਲਮ।
1: I'm gonna smash your boy. Tomorrow night, I'm gonna smash your

0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I'm so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं। दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स। साथ ही ज्वेलरी और वॉच रिपेयर भी होती है।
1: Wow, तो मेरी प्रॉब्लम सॉल्व। पर एड्रेस?
2: At Shop 9B, Sunnybank Hills Shopping Town, corner of Kurlam and 661 Crompton Road, Sunnybank Hills, Queensland 4109. For all your jewelry needs, contact 3273-7365. That's 3273-7365. Or email princejewelers@bigpond.com. Family business, built on trust.
3: کہ عالم میں نشا ہو جب تیرے رخسار دیکھوں، خدا نے جب تراشا ہوگا وہ اسرار دیکھوں، نگاہوں میں بسا ہے اس قدر یہ نور تیرا، قربان ہر دفعہ ہوں تجھ کو جتنی بار دیکھوں۔

0: ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: ਮੈਂ ਚਾਹਤੀ ਹੂੰ ਇਸ ਬਾਰ ਫੰਕਸ਼ਨ ਮੇਂ ਬੈਸਟ ਜੁਲਰੀ ਮੈਂ ਹੀ ਪਹਿਨੂੰ, ਪਰ ਕਹਾਂ ਸੇ ਖਰੀਦੂੰ ਪਤਾ ਹੀ ਨਹੀਂ। I'm so confused.
2: अरे इसमें कंफ्यूजन क्या? प्रिंस ज्वेलर्स ब्रिस्बेन क्वींसलैंड में, जो गोल्ड और डायमंड ज्वेलरी के स्पेशलिस्ट हैं, दे आर इन बिजनेस सिंस 1992। यहाँ अवेलेबल हैं डायमंड नेकलेसेस, बैंगल्स, रिंग्स, इयररिंग्स, गोल्ड एंड सिल्वर कॉइन्स, साथ ही ज्वेलरी और वॉच रिपेयर भी होती है।
1: Wow, तो मेरी प्रॉब्लम सॉल्व, पर एड्रेस?
2: एट शॉप 9B, सनी बैंक हिल्स शॉपिंग टाउन, कॉर्नर ऑफ कर्लम एंड 661 क्रॉम्पटन रोड, सनी बैंक हिल्स, क्वींसलैंड 4109। फॉर ऑल योर ज्वेलरी नीड्स, कॉन्टैक्ट 3273-7365, दैट्स 3273-7365, और ईमेल princejewelers@bigpond.com। फैमिली बिजनेस बिल्ट ऑन ट्रस्ट।